0: ਸਫਾਈ ਦੇਣ ਦਾ ਸ਼ੌਕ ਨੀ ਮੈਨੂੰ, ਪਰ ਇੱਕ ਵਾਰੀ ਮੇਰਾ ਬੋਲਣਾ ਬਣਦਾ ਸੀ,
1: ਹਾਂਜੀ,
0: ਤਾਂ ਕਿ ਆਵਾਮ ਨੂੰ ਸੱਚ ਪਤਾ ਲੱਗ ਸਕੇ।
1: ਹਾਂ,
0: ਤੁਸੀਂ ਕਿਸੇ ਮਾੜੇ ਤੇ ਰੋਹ ਪਾ ਕੇ ਮੇਰਾ ਗਾਣਾ ਡਿਲੀਟ ਕਰਾਓ, ਤੁਹਾਨੂੰ ਕੀ ਲੱਗਦਾ?
1: ਹਾਂ,
0: ਮੇਰਾ ਗਾਣਾ ਆਉਣਾ ਨਹੀਂ,
1: ਚੁੱਪ,
0: ਤੁਹਾਡੇ ਪਿਛਲੇ ਅੰਦਰ ਤੱਕ ਮੇਰਾ ਗਾਣਾ ਵੱਜਣਾ।
1: ਹਾਂਜੀ,
0: ਅਜੇ ਮੁੱਕਿਆ ਨੀ ਸੋਹਣਾ।